0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੇ

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪਾਉਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੇ

ਸਾਰਿਆਂ ਨੂੰ ਮੇਰੀ ਰਾਮ ਰਾਮ। ਜਹਾਂ ਦੁੱਧ ਦਹੀਂ ਕਾ ਖਾਣਾ, ਯੋ ਆ ਮੇਰਾ ਹਰਿਆਣਾ। ਜਹਾਂ ਜੰਮਦੇ ਨਿਆਣੇ ਨੂੰ ਸਿਖਾ ਦੇ ਗਾਣਾ ਬਜਾਣਾ, ਯੋ ਆ ਮੇਰਾ ਹਰਿਆਣਾ। ਜਹਾਂ ਜੋੜਾਂ ਕੇ ਉੱਪਰ ਬੈਠ ਕਰ ਨਹਾਣਾ, ਯੋ ਆ ਮੇਰਾ ਹਰਿਆਣਾ। ਜਹਾਂ ਅੰਡੀਆਂ ਮਾਂ ਦਾਲ ਪਕਾਣਾ, ਯੋ ਆ ਮੇਰਾ ਹਰਿਆਣਾ। ਤੋ ਇਸੇ ਹਰਿਆਣਾ ਕੇ ਬਾਰੇ ਮਾਂ ਹੋਰ ਜ਼ਿਆਦਾ ਜਾਣਨੇ ਵਾਸਤਾ ਮੈਂ ਲੇਕਾਈ ਹੂੰ ਹਰਿਆਣਵੀ ਕਾਰਿਆਕ੍ਰਮ ਕੀ ਬੋਛਾਰ, ਜਿਸਮਾਂ ਤੁਹਾਨੂੰ ਲੇਕਾ ਜਾਊਂਗੀ ਅਲਗ ਅਲਗ ਗਾਮ ਕੇ ਅਲਗ ਅਲਗ ਲੋਕਾਂ ਕੇ ਬੀਚ ਮਾਂ, ਅਰਥਮ ਜਾਣ ਸਕਾਂਗੇ ਮਾਰੇ ਹਰਿਆਣੇ ਕੇ ਰੀਤੀ ਰਿਵਾਜਾਂ ਕੇ ਬਾਰੇ ਮਾਂ। ਤੋ ਸੁਣਨਾ ਨਾ ਭੂਲਿਓ ਹਰ ਸ਼ਨੀਵਾਰ ਅਰ ਰਵੀਵਾਰ ਸਵੇਰੀ 7:05 ਪਾ ਅਰ ਦੁਪਹਿਰ ਨੂੰ 2 ਵਜੇ, ਸਿਰਫ ਔਰ ਸਿਰਫ ਥਾਰੇ ਆਪਣੇ ਰੇਡੀਓ ਰੇਡੀਓ ਵਿਤਸਤਾ ਹਮ ਸਫ਼ਰ ਜ਼ਿੰਦਗੀ ਕਾ FM 90.0 ਮੇਗਾਹਰਟਜ਼। ਧੰਨਵਾਦ, ਸੁਣਦੇ ਰਹੋ FM 90.0 ਮੇਗਾਹਰਟਜ਼ ਰੇਡੀਓ ਵਿਤਸਤਾ।

ਸੁਣਨ ਖਾਤਰ ਹਰਿਆਣਵੀ ਸੌਂਗ ਕਰੋ ਰੇਡੀਓ ਵਿਤਸਤਾ ਨੂੰ ਫੋਨ ਔਰ ਆਪਣਾ ਮੂਡ ਕਰ ਲਿਓ ਓਨ ਸੈਟ ਕਰ ਦਿਓ 90.0 ਓਨ ਯੋਰ ਫੋਨ ਔਰ ਮਲੈ ਦਿਓ 7056413010 ਪਾ ਫੋਨ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ ਪਸੰਦ।

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਸਿੱਧੀ ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੇ